ਸਾਰੀ ਦੀਦੀ ਮੈਨੂੰ ਚਾਂਸ ਸੋਣੀ ਹਮੇ ਇੰਜੋਏ ਕੀਆ ਹੈ ਕੱਲ ਬੇਬੀ ਡਾਂਸ ਫੈਂਸ ਗਿਵਿੰਗ ਸੋਣੀ ਚਾਂਸ ਫੈਂਸ ਦਲੇਰ ਮਹਿੰਦੀ ਔਰ ਸੁਨੀਧੀ ਚੌਹਾਨ ਕੀ ਆਵਾਜ਼ ਮੇ ਨਗਮਾ ਹਮਾਰੇ ਅਜੇ ਮਿਸ਼ਰਾ ਕੀ ਫਰਮਾਇਸ਼ ਪਰ ਮਿਸ਼ਰਾ ਆਪਟੀਕਲ ਗੋਂਡਾ ਸੇ ਅਜੇ ਮਿਸ਼ਰਾ ਕੀ ਫਰਮਾਇਸ਼ ਪਰ ਅਗਲੀ ਫਰਮਾਇਸ਼ ਹਮਾਰੇ ਪਾਸ ਮੇ ਹੈ ਦੋਸਤੋ ਪ੍ਰੀਤੀ ਸ਼ੁਕਲਾ ਜੀ ਕੀ ਬਹਿਰਾਇਚ ਸੇ ਔਰ ਪ੍ਰੀਤੀ ਸ਼ੁਕਲਾ ਜੀ ਕੋ ਬਹਿਰਾਇਚ ਸੇ ਸੁਨਣਾ ਹੈ ਰਾਂਝਨਾ ਮੂਵੀ ਕਾ ਗਾਣਾ ਬਨਾਰਸੀਆ ਸੋ ਇੰਜੋਏ ਕਰਤੇ ਹੈ ਸ਼੍ਰੇਯਾ ਜੀ ਕੀ ਆਵਾਜ਼ ਮੇ ਯੇ ਬਹੁਤ ਹੀ ਖੂਬਸੂਰਤ ਸਾ ਨਗਮਾ।